0: ਦੋਹੇ ਰੁਵਿਰ ਹੋਇਆ ਬੋਤੇ ਸਦਾ ਰੁਕੇ ਰੂਖਾ ਜਰਾਲੇ ਰੂਹ
1: ਮੋਰਾਹੇ
0: ਰੂਖਾ ਹਿਮਸਿਲ ਸਨਾ ਕਰ ਰਹਾ ਮੈਂ ਹਾਂ ਨੀ ਰੁਮਨ ਤੇ ਰੁਵਾਰੇ ਰਵਿਰ ਮਕੇ ਨਾ ਵੀ ਨਾ ਤੇ ਹਜ਼ਰੇ ਨਾ ਰੋਏ ਸ਼ਾਇਰ ਦਵਾ ਕੇ ਵੋ ਚੇ ਬੇ ਹਵਾ ਤੇ ਲੇ ਰੁ ਰਖਾ